0: ਕਿਆ ਹੋਇਆ ਮੋਟਿਆ?
1: ਉਹ ਆਈ ਨਹੀਂ ਯਾਰ ਹਲੇ,
2: ਉਹ ਆਜੂਗੀ ਯਾਰ, ਟੈਨਸ਼ਨ ਨਾ ਲੈ। ਇਹ ਦੱਸ ਬੰਦੂਕ ਹੋਈ ਜਾਂ ਬੰਬ?
1: ਗੋਰੇ ਕੀ ਕਹਿੰਦਾ ਯਾਰ?
0: ਯਾਰ ਲਾ ਯਾਰ ਪੈਸੇ ਲਾ ਲਾ,
1: ਬਾਮ $100 ਦੇ ਫਿਰ।
0: ਗੋਰਾ ਕਹਿੰਦਾ ਬੰਬ, ਮੈਂ ਕਹਿੰਦਾ ਬੰਦੂਕ।
1: ਦੇਖੀ ਜਾਊਗੀ ਅੱਜ ਕੋਈ ਨਾ, ਬੜੇ ਪਏ ਆ ਦੇਖੋ। ਮੈਂ ਕਹਿੰਦਾ
0: ਉਹ ਵੀ ਫੜਾ ਦੇ ਲਾਲਜੀ ਗੋਰਾ, ਆ ਲਾ ਦੇ ਚੱਕ।
1: ਚਲੋ ਤੂੰ ਗਿਆ।

0: ਜਾਂ 100 150 250 ਨਹੀਂ ਨਹੀਂ 200 250 300 ਐਤਕੀ ਵੀ ਤੈਨੂੰ ਇੰਨੇ ਸੂਟ ਲੈ ਦੇਣੇ ਆ ਨਾ, ਬਸ ਮੇਰੀ ਗੱਲ ਮੰਨਿਆ ਕਰ, ਜੋ ਮੈਂ ਕਹਿੰਦਾ ਉਹਨੂੰ ਉਹੀ ਪਾਇਆ ਕਰ। ਹਾਏ
1: Oldie Star, 60er, 70er, 80er.